ਨੋਨੀ ਰਕ ਤਮਨ ਤਰਕ ਲੈ ਸੀ ਗਰੇ ਲਾ ਜੇ ਰੋਇ ਕਾ ਯਕੀ ਨਾਟ ਨਾਟ ਨਾਟ ਅਰੇ ਦੁਮ ਦੁਮ ਦੁਲ ਪੈਲਾ ਲੋਪਲੁਨ ਪੈਨਮੰਤਾ ਕੁਟ ਮੁਕਲਾੜੇ ਲਾ ਤੂ ਕੈਨੋ ਸਰਾਸਰੀ ਨਾਟ।